ਸ਼ਰੋਤਾਓ ਭੇਜਦੇ ਰਹੀ ਮੈਸੇਜ 9410087876 ਪਰ, ਯਾਨੀ 9410087876 ਪਰ। ਸ਼ਰੋਤਾਓ, ਸਰੋਜ ਖਾਨ ਪ੍ਰਸਿੱਧ ਭਾਰਤੀ ਕੋਰੀਓਗ੍ਰਾਫਰ ਥੀ। ਉਨ੍ਹਾਂ ਆਪਣੇ ਕਰੀਅਰ ਮੇਂ 200 ਸੇ ਵੀ ਅਧਿਕ ਫਿਲਮੋਂ ਮੇਂ ਕਾਮ ਕੀਆ ਥਾ। ਚਾਰ ਦਸ਼ਕ ਕੇ ਲੰਬੇ ਕਰੀਅਰ ਮੇਂ ਸਰੋਜ ਖਾਨ ਕੋ 2000 ਸੇ ਅਧਿਕ ਗਾਨੋਂ ਕੀ ਕੋਰੀਓਗ੍ਰਾਫੀ ਕਰਨੇ ਕਾ ਸ਼੍ਰੇਅ ਹਾਸਿਲ ਹੈ। ਔਰ ਆਪਣੀ ਇਸ ਕਲਾ ਕੇ ਕਾਰਨ ਉਹਨੇ 3 ਵਾਰ ਨੈਸ਼ਨਲ ਅਵਾਰਡ ਮਿਲਾ। ਸੰਜੇ ਲੀਲਾ ਭਲਸਾਨੀ ਕੀ ਫਿਲਮ ਦੇਵਦਾਸ ਮੇਂ ਡੋਲਾ ਰੇ ਡੋਲਾ ਗਾਨੇ ਕੀ ਕੋਰੀਓਗ੍ਰਾਫੀ ਕੇ ਲਈ ਉਹਨੇ ਨੈਸ਼ਨਲ ਅਵਾਰਡ ਮਿਲਾ ਥਾ। ਇਨਕਾ ਜਨਮ 22 ਨਵੰਬਰ 1948 ਕੋ ਹੁਆ ਥਾ ਔਰ ਯੇ ਹਮ ਸਭ ਕੋ ਛੋੜ ਕਰ ਦੁਨੀਆ ਸੇ ਚਲੀ ਗਈ ਥੀ 3 ਜੁਲਾਈ 2020 ਕੋ। ਅਗਲਾ ਗੀਤ ਮਿਸਟਰ ਇੰਡੀਆ ਫਿਲਮ ਸੀ, ਕਿਸ਼ੋਰ ਕੁਮਾਰ ਔਰ ਅਲੇਸ਼ ਚਿਨਾਈ ਕੀ ਆਵਾਜ਼ੋ ਮੇਂ। ਇਸ ਗੀਤ ਕੋ ਪਸੰਦ ਕਿਆ ਹੈ ਆਪ ਸਭੀ ਨੇ, ਪੁਣੇ ਸੇ ਪੰਕਜ ਵੜੋਦੇ, ਆਰਿਆ, ਪ੍ਰਿਯੰਕਾ, ਵੀ ਟੀ ਵੜੋਦੇ, ਜਨਕਪੁਰੀ ਸਹਾਰਨਪੁਰ ਸੇ ਜੌਨ ਡਿਕੈਸਟਰੋ, ਰੋਜ਼ੀ ਪਲ ਔਰ ਵਿਲਿਸ ਡਿਕੈਸਟਰੋ। ਯੇ ਮੁੰਡੀਚੱਕ ਭਾਗਲਪੁਰ ਬਿਹਾਰ ਸੇ ਹਮਾਰੇ ਪਾਸ ਮੈਸੇਜ ਆਇਆ ਹੈ ਦਿਲੀਪ ਕੁਮਾਰ ਸੋਨੀ ਕਾ। ਅਗਲਾ ਮੈਸੇਜ ਹਮਾਰੇ ਪਾਸ ਆਇਆ ਹੈ ਗ੍ਰਾਮ ਗੁਰਾਵਾ ਪੋਸਟ ਕਿਲੌਦ ਸੇ ਨੰਦ ਲਾਲ ਰਾਜਪੂਤ, ਰਾਜੂ ਰਾਜਪੂਤ, ਮਨੁਕਾ ਭਾਈ ਰਾਜਪੂਤ ਔਰ ਨੰਦਨੀ ਭਾਈ ਔਰ ਸਾਥ ਮੇਂ ਹੈ ਰੁਦਰ। ਯੇ ਮੈਸੇਜ ਹਮਾਰੇ ਪਾਸ ਆਇਆ ਯਵਤਮਾਲ ਵਿਦਰਭ ਮਹਾਰਾਸ਼ਟਰ ਸੇ ਸੰਤੋਸ਼ ਖਟਸੇ ਔਰ ਵਿਨੋਦ ਖਟਸੇ ਕਾ। ਗ੍ਰਾਮ ਦੋਲਾਪੁਰ ਮੁਰਾਦਾਬਾਦ ਸੇ ਮੁਕੇਸ਼ ਕਸ਼ਯਪ, ਸੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਨੀ, ਰਿਤਿਕ ਔਰ ਬਲਵੀਰ ਸਿੰਘ। ਗ੍ਰਾਮ ਪੀਪਰ ਰੋਡ ਸਰਗਾਓਂ ਛੱਤੀਸਗੜ੍ਹ ਸੇ ਦੀਪੇਸ਼ ਵਰਮਾ, ਪੂਨਮ ਵਰਮਾ, ਜਯੋਤੀ ਔਰ ਸਿਵਾਂਸ਼ ਵਰਮਾ। ਵੈਸ਼ਨਵ ਕਲੋਨੀ ਸਨਾਵਤ ਸੇ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਮੁਹੰਮਦ ਅਲਕਾਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ ਔਰ ਮੁਹੰਮਦ ਸ਼ਾਦਾਬ ਖੱਤਰੀ। ਇਹ ਮੈਸੇਜ ਹਮਾਰੇ ਪਾਸ ਆਇਆ ਹੈ, ਇਹ ਭੇਜਣੇ ਵਾਲੇ ਹੈ ਨਰਗੌੜਾ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ ਤੁਲਸੀ ਔਰ ਦਿਸ਼ਾ ਗੋਸਵਾਮੀ। ਇਹ ਮੈਸੇਜ ਹਮਾਰੇ ਪਾਸ ਹੈ ਗ੍ਰਾਮ ਮਹੇਸ਼ਪੁਰ ਖੇਮ ਮੁਰਾਦਾਬਾਦ ਸੇ ਤੌਫੀਕ ਅਹਿਮਦ ਸਿੱਦੀਕੀ, ਅਤੀਕ ਅਹਿਮਦ ਸਿੱਦੀਕੀ, ਮੁਹੰਮਦ ਦਾਨਿਸ਼ ਸਿੱਦੀਕੀ, ਹਮਜ਼ਾ ਸਿੱਦੀਕੀ ਔਰ ਗੁਲਸ਼ਨ ਸਾਹਿਬਾ ਕਾ। ਬੇਰੜੀ ਸੇ ਕੰਚਨ ਸੋਨੀ, ਰਾਜੇਸ਼, ਗਾਇਤਰੀ ਡੋਮਨੇ, ਵੈਸ਼ਨਵੀ ਡੋਮਨੇ, ਚੰਚਲ ਡੋਮਨੇ, ਅਰਜੁਨ ਗਵਨੇਕਰ ਔਰ ਧੀਰਜ ਸਾਬਾ ਸੇਰੇ। ਇਹ ਅਗਲਾ ਮੈਸੇਜ ਹਮਾਰੇ ਪਾਸ ਆਇਆ ਹੈ ਪੈਰਾਡਾਈਸ ਕਲੋਨੀ ਅਮਰਾਵਤੀ ਸੇ ਸਈਦ ਭਾਈ, ਸੁਫੀਆਨ, ਅਨਸ, ਆਇਜ਼ਾ, ਅਲਫੀਆ, ਸਰੋਜ ਚੌਕ ਅਮਰਾਵਤੀ ਸੇ ਕਮਰੁੱਲਾ, ਨਸੀਮ ਬੇਗਮ, ਆਇਸ਼ਾ ਖਾਨ ਔਰ ਹਦੀਆ ਖਾਨ ਕਾ। ਅਗਲਾ ਮੈਸੇਜ ਹੈ ਗਾਓਂ ਫਰਾਸੀ ਹਿਸਾਰ ਹਰਿਆਣਾ ਸੇ ਰਾਜੇਸ਼ ਕੁਮਾਰ ਡੁਡੀ, ਪ੍ਰਮੋਦ ਕੁਮਾਰ ਡੁਡੀ ਔਰ ਸੌਰਵ ਡੁਡੀ ਕਾ। ਗਾਓਂ ਕੁਮਾਰਖੇੜਾ ਸਹਾਰਨਪੁਰ ਸੇ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ ਔਰ ਇਬਰਾਹਿਮ, ਸਾਥ ਮੇਂ ਹੈ ਸੱਦਾਮ। ਰੇਲਵੇ ਕਲੋਨੀ ਹਨੁਮਾਨਗੜ੍ਹ ਜੰਕਸ਼ਨ ਰਾਜਸਥਾਨ ਸੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐਸ ਨਾਇਕ, ਸ਼ੋਭਾ ਨਾਇਕ ਔਰ ਇਨਕੇ ਪਰਿਵਾਰ ਕੇ ਲੋਕ। ਰਿੰਗਨੀ ਛੱਤੀਸਗੜ੍ਹ ਸੇ ਦਿਨੇਸ਼ ਵਰਮਾ ਔਰ ਕਰੁਣਾ ਵਰਮਾ। ਚਕਲਾ ਬਜਾਰ ਸਮਾਨਾ ਸ਼ਹਿਰ ਪੰਜਾਬ ਸੇ ਪੱਪੂ ਰਾਜਾ, ਸੰਗੀਤਾ ਰਾਣੀ, ਸੁਨੀਤਾ ਰਾਣੀ, ਆਰਜੂ, ਹਸਮੁਖ ਲਾਲ, ਸ਼ਕਤੀ, ਸੰਜੀਵ ਔਰ ਇਨਕੇ ਪਰਿਵਾਰ ਕੇ ਲੋਕ। ਛਤਰਪਤੀ ਸੰਭਾਜੀ ਨਗਰ ਸੇ ਰਾਜੇਸ਼ ਸਾਵਲੇ ਪਾਟਿਲ, ਰਾਜਦੀਪ ਰਾਜੇਸ਼, ਰਾਸ਼ੀ ਰਾਜੇਸ਼ ਔਰ ਸ਼ੀਤਲ ਰਾਜੇਸ਼। ਬੰਨੇ ਬਜ਼ੁਰਗ ਪਟੇਲ ਪਲੇਰਾ ਟੀਕਮਗੜ੍ਹ ਮੱਧ ਪ੍ਰਦੇਸ਼ ਸੇ ਵਿਜੇਂਦਰ ਵਿਸ਼ਵਕਰਮਾ, ਤਾਰਾ ਦੇਵੀ, ਸੋਨਾਲੀ, ਸੋਨਮ ਔਰ ਆਸ਼ੀਸ਼ ਵਿਸ਼ਵਕਰਮਾ। ਯੇ ਮੈਸੇਜ ਹਮਾਰੇ ਪਾਸ ਆਇਆ ਹੈ ਮੁਰਗੇਟ ਦਿੱਲੀ ਸੇ ਕਨਿਆ ਲਾਲ, ਰੀਤਾ ਦੇਵੀ, ਸ਼ਿਲਪਾ ਰਾਣੀ, ਆਕਾਸ਼ ਕੁਮਾਰ ਔਰ ਇਨਕੇ ਪਰਿਵਾਰ ਕੇ ਲੋਕੋ ਕਾ। ਕਾਸਗੰਜ ਯੂਪੀ ਸੇ ਯੋਗੇਂਦਰ ਨਾਇਕ, ਗੀਤਾ ਨਾਇਕ, ਨਿਹਾਰਿਕਾ ਨਾਇਕ, ਸੁਸ਼ਾਂਤ ਨਾਇਕ ਔਰ ਸੁਰੇਸ਼ ਚੌੜਸੀਆ, ਯੇ ਸੁਣਨਾ ਚਾਹਤੇ ਹੈ ਇਸ ਗੀਤ ਕੋ। ਯੇ ਅਗਲਾ ਮੈਸੇਜ ਹੈ ਉਨਹੇਲ ਜ਼ਿਲ੍ਹਾ ਉਜੈਨ ਮੱਧ ਪ੍ਰਦੇਸ਼ ਸੇ ਭੇਰੂ ਲਾਲ ਵਾਕਤਰਿਆ, ਭੋਲਾ ਵਾਕਤਰਿਆ, ਫਿਰਵੀਣ ਔਰ ਰਿਆਂਸ਼ ਵਾਕਰਤਿਆ ਕਾ, ਸਾਥ ਮੇਂ ਪ੍ਰਤੀਕ ਵਾਕਤਰਿਆ। ਤਾਲੁਕਾ ਨਿਵਾਸਾ ਖੁਪਟੀ ਮਹਾਰਾਸ਼ਟਰ ਸੇ ਵੰਡੂ ਲੋਹਾਰ, ਮਾਇਆ, ਸ਼ਿਵਾਂਸ਼, ਚੰਦਰਕਲਾ ਪੋਪਲਗੜ੍ਹ ਔਰ ਦੇਵੀਦਾਸ ਪੋਪਲਗੜ੍ਹ। ਤੋ ਆਏ ਸੁਣਤੇ ਆਪ ਸਭੀ ਕੀ ਪਸੰਦ ਪਰ ਫਿਲਮ ਮਿਸਟਰ ਇੰਡੀਆ ਕਾ ਯੇ ਗੀਤ।